0: just chill.
1: Big 106.2. Big 106.2. The beat of Bollywood.
2: ਟਰੱਕਾਂ ਵਾਲਾ ਗੀਤ ਹੈ ਜੀ।

0: ਧੱਕੀ ਲੱਗੀ।
1: ਓ ਲੈ ਪੈਟਰੋਲ ਤੇ ਪਵਾਏ ਨੀ? ਕੋਈ ਗੱਲ ਨੀ, ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ।
2: ਬਿਗ 106.2 The beat of Bollywood. Big 106.2

ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇਰੀ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ, ਕਿਸੇ ਛੀਮੇ ਸੱਪ ਦੇ ਡੰਗ ਵਰਗਾ, ਅੱਜ ਦਿਨ ਚੜਿਆ।